ਤੈਨੂੰ ਉਹਦੇ ਨਾਲ ਮਿਲਾਉਣ ਆਇਆ ਸੀ, ਮੈਂ ਤੇ ਬਸ ਆਪਣੀ ਦੋਸਤੀ ਨਿਭਾਉਣ ਆਇਆ ਸੀ, ਮੈਂ ਤੇ ਬਸ ਆਪਣੀ ਦੋਸਤੀ ਨਿਭਾਉਣ